0: पंजाबी प्रोग्राम मिट्टी दी महक लेके हाजिर हां मैं बलविंदर। दिन दी शुरुआत एक वधिया विचार दे नाल। किसी ने कहा है कि सहनशीलता दा अर्थ है चीजा नू सहजता नाल कबूलना। जिंदगी विच बहुते वर्तारे साडी सोच तो उल्ट वापरदे ने, इस लई हिम्मत बनाए रखो। आओ जानदे हां अज दे प्रोग्राम दी तफसील। अज तुसी सुनोगे कविता पाठ लड़ी हेठ हरविंदर कौर तो ਉਹਨਾਂ ਦੀਆਂ ਕਾਵ ਰਚਨਾਵਾਂ। ਇਸ ਤੋਂ ਬਾਅਦ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਵਿਸ਼ੇ ਤੇ ਕੁਝ ਖਾਸ ਗੱਲਾਂ। ਅੱਜ ਦਾ ਯੁੱਗ ਡਿਜੀਟਲ ਯੁੱਗ ਹੈ। ਮੋਬਾਈਲ ਫੋਨ ਹਰ ਘਰ ਦੀ ਜ਼ਰੂਰਤ ਬਣ ਚੁੱਕਾ ਹੈ। ਇਹ ਸਿਰਫ ਬਾਲਗਾਂ ਲਈ ਨਹੀਂ ਬਲਕਿ ਬੱਚਿਆਂ ਦੀ ਜ਼ਿੰਦਗੀ ਵਿੱਚ ਵੀ ਇੱਕ ਮਹੱਤਵਪੂਰਨ ਥਾਂ ਬਣਾ ਚੁੱਕਾ ਹੈ। ਮੋਬਾਈਲ ਫੋਨ ਬੱਚਿਆਂ ਲਈ ਫਾਇਦੇਮੰਦ ਵੀ ਹੈ ਤੇ ਨੁਕਸਾਨਦੇਹ ਵੀ। ਇਸ ਲਈ ਇਸ ਦੀ ਸਹੀ ਤੇ ਸੰਤੁਲਿਤ ਵਰਤੋਂ ਬਹੁਤ ਜ਼ਰੂਰੀ ਹੈ। ਮੋਬਾਈਲ ਫੋਨ ਰਾਹੀਂ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਹਰ ਵੇਲੇ ਜੁੜੇ ਰਹਿ ਸਕਦੇ ਨੇ। ਸਕੂਲ ਜਾਣ ਆਉਣ ਵੇਲੇ ਜਾਂ ਐਮਰਜੈਂਸੀ ਵਿੱਚ ਫੋਨ ਇੱਕ ਸੁਰੱਖਿਆ ਦਾ ਸਾਧਨ ਬਣਦਾ ਹੈ। ਇਹ ਸਿੱਖਿਆ ਵਿੱਚ ਮਦਦਗਾਰ ਹੈ। ਔਨਲਾਈਨ ਕਲਾਸਾਂ, ਐਜੂਕੇਸ਼ਨਲ ਐਪਸ, ਵੀਡੀਓਜ਼ ਤੇ ਖੋਜ ਸਾਧਨਾਂ ਰਾਹੀਂ ਬੱਚੇ ਘਰ ਬੈਠੇ ਹੀ ਗਿਆਨ ਹਾਸਲ ਕਰ ਸਕਦੇ ਨੇ। ਇਹ ਉਹਨਾਂ ਦੀ ਪੜ੍ਹਾਈ ਨੂੰ ਬਿਹਤਰ ਬਣਾਉਂਦਾ ਹੈ। ਦੋਸਤਾਂ ਨਾਲ ਗੱਲਬਾਤ, ਰਚਨਾਤਮਕ ਐਪਸ ਤੇ ਡਿਜੀਟਲ ਹੁਨਰ ਸਿੱਖਣ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ। ਆਧੁਨਿਕ ਦੁਨੀਆਂ ਵਿੱਚ ਇਹ ਹੁਨਰ ਜ਼ਰੂਰੀ ਹੋ ਗਿਆ ਹੈ। ਇਸ ਲਈ ਮੋਬਾਈਲ ਫੋਨ ਬੱਚਿਆਂ ਲਈ ਇੱਕ ਉਪਯੋਗੀ ਸਾਧਨ ਤਾਂ ਹੈ, ਪਰ ਇਸ ਦੀ ਵਰਤੋਂ ਉਮਰ ਅਨੁਸਾਰ ਤੇ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ, ਕਿਉਂਕਿ ਇਸ ਦੀ ਬੇਰੋਕ ਵਰਤੋਂ ਦੇ ਨੁਕਸਾਨ ਵੀ ਨੇ, ਜਿਵੇਂ ਅੱਖਾਂ ਖਰਾਬ ਹੋਣਾ, ਨੀਂਦ ਵਿਗੜਨਾ, ਸਰੀਰਕ ਗਤੀਵਿਧੀਆਂ ਘੱਟ ਜਾਣਾ, ਪੜ੍ਹਾਈ ਤੋਂ ਧਿਆਨ ਭਟਕਣਾ ਤੇ ਖੇਡਾਂ ਤੋਂ ਦੂਰ ਹੋਣਾ, ਇਕੱਲਾਪਨ ਤੇ ਮਾਨਸਿਕ ਤਣਾਅ ਵਧਣਾ। ਦੁਨੀਆ ਭਰ ਵਿੱਚ ਲਗਭਗ 114 ਦੇਸ਼ਾਂ ਵਿੱਚ ਸਕੂਲਾਂ ਵਿੱਚ ਮੋਬਾਈਲ ਫੋਨਾਂ ਤੇ ਰਾਸ਼ਟਰੀ ਪੱਧਰ ਤੇ ਪਾਬੰਦੀ ਲਾਗੂ ਹੈ। ਫਰਾਂਸ, ਚੀਨ, ਆਸਟ੍ਰੇਲੀਆ, ਬ੍ਰਾਜ਼ੀਲ, ਨੀਦਰਲੈਂਡਸ ਤੇ ਕਈ ਯੂਰਪੀ ਦੇਸ਼ਾਂ ਵਿੱਚ ਇਹ ਪਾਬੰਦੀ ਸਖ਼ਤ ਹੈ। ਮੋਬਾਈਲ ਫੋਨ ਇੱਕ ਦੋਧਾਰੀ ਤਲਵਾਰ ਹੈ। ਇਸ ਦੀ ਸਹੀ ਵਰਤੋਂ ਬੱਚਿਆਂ ਦੇ ਵਿਕਾਸ ਵਿੱਚ ਮਦਦਗਾਰ ਹੈ, ਪਰ ਬੇਹੱਦ ਵਰਤੋਂ ਉਹਨਾਂ ਦੀ ਸਿਹਤ ਤੇ ਭਵਿੱਖ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤਕਨੀਕ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ, ਨਾ ਕਿ ਉਸ ਨੂੰ ਆਪਣੇ ਉੱਤੇ ਹਾਵੀ ਹੋਣ ਦਿਓ। ਇੰਟਰਨੈੱਟ ਵਰਤੋਂ ਲਈ ਉਮਰ ਅਨੁਸਾਰ ਫਿਲਟਰ ਲਗਾਓ। ਰਾਤ ਨੂੰ ਫੋਨ ਮਾਪਿਆਂ ਕੋਲ ਰੱਖੋ। ਮਾਤਾ ਪਿਤਾ ਆਪ ਫੋਨ ਘੱਟ ਵਰਤਣ। ਬੱਚੇ ਵੱਡਿਆਂ ਨੂੰ ਵੇਖ ਕੇ ਸਿੱਖਦੇ ਨੇ। ਪਰਿਵਾਰਕ ਭੋਜਨ ਵੇਲੇ ਫੋਨ ਦੂਰ ਰੱਖਿਆ ਜਾਵੇ। ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰੋ ਕਿ ਬਹੁਤ ਜ਼ਿਆਦਾ ਫੋਨ ਨਾਲ ਕੀ ਨੁਕਸਾਨ ਹੁੰਦਾ ਹੈ। ਘਰ ਵਿੱਚ ਸਾਂਝੇ ਨਿਯਮ ਬਣਾਓ ਜਿਸ ਨੂੰ ਸਾਰੇ ਮੰਨਣ। ਮੋਬਾਈਲ ਫੋਨ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਅਜੋਕੇ ਸਮੇਂ ਵਿੱਚ ਮੁਸ਼ਕਿਲ ਹੈ, ਪਰ ਇਸ ਦੀ ਵਰਤੋਂ 'ਤੇ ਕਾਬੂ ਪਾਉਣਾ ਸੰਭਵ ਹੈ। ਪਿਆਰ, ਧੀਰਜ ਅਤੇ ਨਿਰੰਤਰ ਯਤਨ ਨਾਲ ਬੱਚਿਆਂ ਨੂੰ ਸਿਹਤਮੰਦ ਆਦਤਾਂ ਸਿਖਾਈਆਂ ਜਾ ਸਕਦੀਆਂ ਨੇ। ਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ ਲੜੀ ਹੇਠ ਹਰਵਿੰਦਰ ਕੌਰ ਤੋਂ ਉਹਨਾਂ ਦੀਆਂ ਕਾਵ ਰਚਨਾਵਾਂ।
1: ਕਵਿਤਾ ਹੈ ਪਲ ਦੋ ਪਲ। ਆ ਦਿਲ ਦੀ ਤਾਕੇ ਖੋਲੀਏ, ਪਪੀਹੇ ਦੀ ਪੀਹੂ ਪੀਹੂ, ਚਿੜੀਆਂ ਦੀ ਚਹਿਚਹਾਟ ਸੁਣੀਏ, ਦਰਖਤਾਂ 'ਤੇ ਲਟਕੇ ਪੰਛੀਆਂ ਦੇ ਆਲਣਿਆਂ ਨੂੰ ਨਿਹਾਰੀਏ, ਕੋਇਲ ਦੀ ਕੂਕ ਮਾਣੀਏ, ਇੱਕ ਦੂਜੇ ਦੇ ਰੂਬਰੂ ਹੋਈਏ, ਨਿਸ਼ਬਦ ਪੱਤਿਆਂ ਪੌਣਾ ਨਾਲ ਕਰੀਏ ਸੰਵਾਦ, ਰੁਮਕਦੀ ਹਵਾ ਨੂੰ ਗਲੇ ਲਗਾਈਏ, ਭੁੱਲਾਂ ਬਖਸ਼ਾਈਏ, ਸੂਰਜ ਨੂੰ ਅਰਗ ਦਈਏ, ਚੰਨ ਦੀ ਉਡੀਕ ਕਰੀਏ, ਆ ਰਾਤ ਦਾ ਸੁਫਨਾ ਬਣ, ਆ ਰਾਤ ਦਾ ਸੁਫਨਾ ਬਣ, ਕਲਪਨਾ ਨੂੰ ਹਕੀਕਤ ਦਾ ਜਾਮਾ ਪਵਾਈਏ, ਚੜ੍ਹਦੀ ਸਵੇਰ ਦਾ ਸਵਾਗਤ ਕਰੀਏ, ਇੱਕ ਦੂਜੇ ਦਾ ਹੱਥ ਫੜ, ਪ੍ਰਕਿਰਤੀ ਦੀ ਗੋਜ ਖੇਡੀਏ, ਮਹਿਕਾਂ ਖਿਲਾਰੀਏ, ਮਿਲੇ ਜੇ ਨਜ਼ਮ ਰਾਹਾਂ ਵਿੱਚ, ਮਿਲੇ ਜੇ ਨਜ਼ਮ ਰਾਹਾਂ ਵਿੱਚ, ਅੱਖਰ ਅੱਖਰ ਟੋਈਏ, ਵਾਕ ਵਾਕ ਗਾਈਏ, ਅਰਥਾਂ ਦੀ ਤਹਿ ਤੱਕ ਜਾਈਏ, ਆ ਦਿਲ ਦੀ ਤਾਕੀ ਖੋਲੀਏ, ਖੁੱਲ੍ਹੇ ਆਸਮਾਨ ਹੇਠਾਂ ਜੀਵੀਏ ਪਲ ਦੋ ਪਲ। ਭੇਤ, ਉਹ ਜੋ ਇੱਕ ਸਮੁੰਦਰ ਸੀ ਸਰ ਕਰ ਲਿਆ, ਉਹ ਜੋ ਇੱਕ ਨਦੀ ਸੀ ਡੀਕ ਲਈ, ਉਹ ਜੋ ਇੱਕ ਲਫ਼ਜ਼ ਸੀ ਚਿੱਥ ਲਿਆ, ਉਹ ਜੋ ਇੱਕ ਸਬਕ ਸੀ ਸਿੱਖ ਲਿਆ, ਉਹ ਜੋ ਇੱਕ ਇਰਾਦਾ ਸੀ ਮਿਥ ਲਿਆ, ਉਹ ਜੋ ਇੱਕ ਪੜਾਅ ਸੀ ਪਾਰ ਕਰ ਲਿਆ, ਉਹ ਜੋ ਇੱਕ ਖਲਾਅ ਸੀ ਭਰ ਲਿਆ, ਉਹ ਜੋ ਇੱਕ ਅਕਸ ਸੀ ਉਕਰ ਲਿਆ, ਉਹ ਜੋ ਇੱਕ ਨਸ਼ਤਰ ਸੀ ਲੁਕੋ ਲਿਆ, ਉਹ ਜੋ ਇੱਕ ਨਕਸ਼ ਸੀ ਚਿਤਵ ਲਿਆ, ਉਹ ਜੋ ਇੱਕ ਜ਼ਖਮ ਸੀ ਭਰ ਲਿਆ, ਉਹ ਜੋ ਇੱਕ ਭੂਰ ਸੀ ਭੁਲਾ ਦਿੱਤਾ, ਉਹ ਜੋ ਇੱਕ ਜ਼ਹਿਰ ਸੀ ਪੀ ਲਿਆ, ਉਹ ਜੋ ਇੱਕ ਜਿੱਤ ਸੀ ਹਾਰ ਜਿਹਾ, ਉਹ ਜੋ ਇੱਕ ਜਨੂੰਨ ਸੀ ਜਹਾਨ ਜਿਹਾ, ਭੇਤ ਪਾ ਲਿਆ ਭੇਤ ਪਾ ਲਿਆ। ਮੁਹੱਬਤ, ਮੁਹੱਬਤ ਵਿੱਚ ਮੌਨ 'ਚੋਂ ਵੀ ਬੋਲ ਮੁਖਰ ਹੁੰਦੇ ਨੇ, ਮੌਤ ਵੀ ਜ਼ਿੰਦਗੀ ਜਾਪਦੀ ਏ। ਮੁਹੱਬਤ 'ਚ ਰਾਹਾਂ 'ਚ ਠੇਡੇ ਖਾਂਦੀ ਲੱਕੜੀ ਬਾਂਸ ਵੀ, ਲੱਗਦੀ ਹੈ ਬੰਸਰੀ ਮੁਰਲੀ ਮਨੋਹਰ ਦੀ, ਚੁੱਕ ਵਜਾਉਣ ਨੂੰ ਚਿੱਤ ਕਰਦਾ ਹੈ। ਮੁਹੱਬਤ 'ਚ ਖੱਟੇ ਮਿੱਠੇ ਤਿੱਖੇ ਬੋਲਾਂ ਦੇ ਬਾਣ ਵੀ ਲੱਗਦੇ ਨੇ ਮਾਖਿਓ ਮਿੱਠੇ। ਮੁਹੱਬਤ 'ਚ ਸਫ਼ਰ ਕੋਹਾਂ ਮੀਲਾਂ ਦਾ, ਨਹੀਂ ਕਰਾਂਦਾ ਸਿਫਰ ਦਾ ਅਹਿਸਾਸ, ਸਿਖਰ ਜਿਹਾ ਲੱਗਦਾ ਹੈ। ਮੁਹੱਬਤ ਵਿੱਚ ਪੈੜ ਯਾਰ ਦੀ ਦਰਗਾਹ ਜਿਹੀ ਵਿਖਦੀ ਹੈ, ਸਿਰ ਝੁੱਕ ਝੁੱਕ ਜਾਂਦਾ ਹੈ। ਮੁਹੱਬਤ ਵਿੱਚ ਮੇਲ ਮਹਿਬੂਬ ਦਾ ਤਾਨੇ ਜਿਹਾ ਨਹੀਂ, ਮਿਹਨ ਤਾਨੇ ਜਿਹਾ ਲੱਗਦਾ ਹੈ। ਮੁਹੱਬਤ 'ਚ ਮੈਂ ਦਾ ਜਾਦੂ ਸਿਰ ਚੜ ਨਹੀਂ ਬੋਲਦਾ, ਸਭ ਤੂੰ ਹੀ ਤੂੰ, ਤੂੰ ਹੀ ਤੂੰ ਹੋ ਜਾਂਦਾ ਹੈ। ਘਰ, ਬਰੇਤਿਆਂ ਨੂੰ ਹੱਥਾਂ ਨਾਲ ਮਿਲਦੀ, ਕੋਟਿਆਂ ਦੀ ਛੋਹ ਨਾਲ, ਪੈਰਾਂ ਦੀ ਢੋ ਨਾਲ, ਘਰ ਨੂੰ ਬਣਾਉਂਦੀ ਸਜਾਉਂਦੀ ਸ਼ਿੰਗਾਰਦੀ, ਸੁਫਨੇ ਨੂੰ ਸਾਕਾਰ ਰੂਪ ਦਿੰਦੀ। ਦੂਰ ਕਿਤੋਂ ਆਉਂਦਾ, ਦੂਰ ਕਿਤੋਂ ਆਉਂਦਾ ਤੇਜ ਹਵਾ ਦਾ ਬੁੱਲਾ, ਤੂਫਾਨ ਖੜਾ ਕਰਦਾ, ਠਹਿਰ ਲਿਆਂਦਾ ਘਰ ਢਾ ਦਿੰਦਾ। ਕੰਢੇ ਸਮੁੰਦਰਾਂ ਦੇ ਘਰ ਨਹੀਂ ਵੱਸਦੇ, ਕੰਢੇ ਸਮੁੰਦਰਾਂ ਦੇ ਘਰ ਨਹੀਂ ਵੱਸਦੇ। ਉਦਾਸ ਸਾਗਰ, ਸਾਗਰ ਉਦਾਸ ਹੈ ਭਾਵੇਂ ਅਥਾਹ ਜਲ ਸਾਗਰ ਦੇ ਪਾਸ ਹੈ, ਸਾਗਰ ਉਦਾਸ ਹੈ ਭਾਵੇਂ ਬੇਅੰਤ ਘੋਗੇ ਸਿੱਪਿਆਂ ਦੀ ਦੌਲਤ ਸਾਗਰ ਦੇ ਪਾਸ ਹੈ। ਇਹਨਾਂ ਸਭ ਕੁਝ ਪਾਸ ਹੁੰਦਿਆਂ ਸਾਗਰ ਨੂੰ ਪਿਆਸ ਹੈ, ਸਾਗਰ ਨਿਰਾਸ਼ ਹੈ। ਪ੍ਰਸ਼ਨ ਚਿੰਨ੍ਹ ਹੈ, ਪ੍ਰਸ਼ਨ ਚਿੰਨ੍ਹ ਹੈ, ਉਦਾਸੀ ਆਪਣੀ ਦਾ ਉੱਤਰ ਲੱਭਦਾ, ਸੋਚ ਵਿੱਚ ਡੁੱਬਦਾ ਸੋਚ 'ਚ ਧਰਦਾ, ਪਰ ਸਿਰਾ ਕੋਈ ਹੱਥ ਨਾ ਆਉਂਦਾ। ਇਸ ਵਿਸ਼ਾਲ ਪਸਾਰੇ ਵਿੱਚੋਂ ਉਸਨੂੰ ਆਪਣਾ ਆਪ ਨਾ ਦਿਸਦਾ, ਆਪਣੇ ਆਪ ਨੂੰ ਲੱਭਦਾ ਲੱਭਦਾ ਖੰਡਿਤ ਹੋ ਹੋ ਗੁਆਚ ਰਿਹਾ ਹੈ, ਸਾਗਰ ਹਸਤੀ ਤਲਾਸ਼ ਰਿਹਾ ਹੈ, ਸਾਗਰ ਹਸਤੀ ਤਲਾਸ਼ ਰਿਹਾ ਹੈ। ਲੁਕਿਆ ਆਸਮਾਨ, ਲੁਕਿਆ ਜਿਹਾ ਆਸਮਾਨ ਨਜ਼ਰੀ ਨਾ ਆਉਂਦਾ, ਥੱਕਿਆ ਜਿਹਾ ਇਨਸਾਨ ਬੇਮਾਨੇ ਜੀਵੀ ਜਾਂਦਾ, ਜੀਵਨ ਦੇ ਸਹਿਰਾ 'ਚੋਂ ਗੁਜ਼ਰਦਾ, ਆਸ ਨਿਰਾਸ ਦੇ ਸਾਗਰਾਂ 'ਚ ਡੁੱਬਦਾ ਤਰਦਾ, ਮੌਤ ਦੇ ਰਸਤਿਆਂ 'ਚੋਂ ਗੁਜ਼ਰਦਾ, ਕੁਝ ਲੱਭਦਾ ਕੁਝ ਲਭਾਂਦਾ, ਖਾਲੀ ਹੱਥੀਂ ਘਰ ਪਰਤ ਆਉਂਦਾ। ਹਾਣ ਦਾ ਸੁਫਨਾ ਮਿਲੇ, ਹਾਣ ਦਾ ਸੁਫਨਾ ਮਿਲੇ, ਜੀ ਲਵੇ ਉਸ ਨਾਲ ਪਲ, ਇਸ ਹਸਰਤ ਨੂੰ ਨਾਲ ਲਈ ਤਪਦੇ ਬਲਦੇ ਅਸਮਾਨਾਂ ਥੱਲੇ ਵੀ ਝੋਲੀ ਫੈਲਾਈ ਜਾਂਦਾ। ਇੱਕ ਵਿਸ਼ਵਾਸ ਦੇ ਚਪੂਆਂ ਦੇ ਸਹਾਰੇ, ਇੱਕ ਵਿਸ਼ਵਾਸ ਦੇ ਚਪੂਆਂ ਦੇ ਸਹਾਰੇ ਆਸ ਦੀ ਕਿਸ਼ਤੀ ਨੂੰ ਠੇਲਦਾ ਅਸੀਮ ਸੱਖਣਾਪਨ ਨਾਲ ਲਈ ਦਿਸ਼ਾਹੀਣ ਭਟਕਦਾ ਜਾਂਦਾ ਥੱਕਿਆ ਜਿਹਾ ਇਨਸਾਨ, ਅੱਕਿਆ ਜਿਹਾ ਇਨਸਾਨ, ਲੁਕਿਆ ਜਿਹਾ ਇਨਸਾਨ ਨਜ਼ਰੀ ਨਾ ਆਉਂਦਾ। ਦੁਵਿਧਾ, ਪੰਛੀ ਕੀ ਸੀ ਉੱਡ ਉੱਡ ਜਾਣ, ਪਰ ਕੀ ਸੀ ਗਿਣੇ ਨਾ ਜਾਣ, ਡਾਰ ਕੀ ਸੀ ਫੜੀ ਨਾ ਜਾਏ, ਡੋਰ ਕੀ ਸੀ ਛੁੱਟਦੀ ਜਾਏ, ਅੰਬਰ ਕੀ ਸੀ ਛੋਇਆ ਨਾ ਜਾਏ, ਪੈਂਡਾ ਕੀ ਸੀ ਗਾਇਆ ਨਾ ਜਾਏ, ਰੰਗ ਕੀ ਸੀ ਖੁਰਦੇ ਜਾਣ, ਬੋਲ ਕੀ ਸੀ ਉਗਾਏ ਨਾ ਜਾਣ, ਰਮਜ਼ਾਂ ਕੀ ਸੀ ਫੜੀਆਂ ਨਾ ਜਾਣ, ਗੀਤ ਕੀ ਸੀ ਗਾਏ ਨਾ ਜਾਣ, ਲਿਸ਼ਕਾਂ ਕੀ ਸੀ ਅੱਖਾਂ ਨੂੰ ਚੁੰਧਿਆਣ, ਹਾਸੇ ਕੀ ਸੀ ਹੁਸਨ ਛਲ ਜਾਣ, ਸ਼ਬਦਾਂ ਨੇ ਮੌਨ ਧਾਰਿਆ, ਸ਼ਬਦਾਂ ਨੇ ਮੌਨ ਧਾਰਿਆ, ਮੌਸਮਾਂ ਨੇ ਕਰਵਟ ਬਦਲੀ, ਕਿਸ ਪੰਛੀ ਦੀ ਚੁੰਝ ਸਵਾਰਾਂ, ਕੀਕਣ ਆਪਣੀ ਨਜ਼ਰ ਉਤਾਰਾਂ, ਕਿਸ ਹੱਥ ਵਿੱਚ ਫੜਾਂ ਕਲਮ। ਸ਼ਤਰੰਜ, ਕਦੀ ਚੁੱਪ ਚੋਂ ਸਿੱਜਣਾ ਚਾਹੁੰਦੀ ਹਾਂ, ਕੁਝ ਬੋਲ ਮਸਲਨ ਊੜਾ ਐੜਾ ਈੜੀ ਸੱਸਾ ਹਾਹਾ ਤੇ ਕਵਿਤਾ, ਮਨ ਨੂੰ ਟੋਂਦੀ ਹਾਂ, ਉਲਟਦੀ ਹਾਂ, ਪਰਤਦੀ ਹਾਂ, ਭਰਮ ਜੰਗਲਾਂ 'ਚੋਂ ਵਿਚਰਦੀ ਬੁੱਧ ਨੂੰ ਕਿਆਸਦੀ ਹਾਂ, ਕਦੀ ਚਾਹੁੰਦੀ ਹਾਂ ਪਰਖਣਾ ਮੌਨ ਨੂੰ ਕੀ ਉਪਜਦਾ ਹੈ ਕੀ ਘੜਦਾ ਹੈ, ਕੋਰੇ ਕੈਨਵਸ 'ਤੇ ਬੁਰਸ਼ ਦੀਆਂ ਛੋਹਾਂ ਨਾਲ ਉਲੀਕਣਾ ਚਾਹੁੰਦੀ ਹਾਂ ਸਾਧ ਮੁਰਾਦੀ ਕੋਈ ਸੂਰਤ, ਕਦੀ ਮੀਟਦੀ ਹਾਂ ਅੱਖਾਂ, ਕਦੀ ਮੀਟਦੀ ਹਾਂ ਅੱਖਾਂ, ਮੇਲਦੀ ਹਾਂ ਰੇਖਾਵਾਂ, ਸੋਚਦੀ ਹਾਂ ਚਲੋ ਛੱਡੋ ਛੱਡੋ ਸਭ, ਜ਼ਿੰਦਗੀ ਸ਼ਤਰੰਜ ਹੈ, ਚਲੋ ਖੇਡੀਏ ਦੋ ਚਾਰ ਪਲ। ਵਜੂਦ, ਗਿਆ ਹਰ ਥਾਂ ਰਿਹਾ ਕਿਤੇ ਵੀ ਨਾ, ਰੁਕਿਆ ਹਰ ਥਾਂ ਵਸਿਆ ਕਿਤੇ ਵੀ ਨਾ, ਗਰਜਿਆ ਹਰ ਥਾਂ ਵਰਿਆ ਕਿਤੇ ਵੀ ਨਾ, ਬੈਠਾ ਹਰ ਥਾਂ ਹੋਇਆ ਕਿਸੇ ਦਾ ਵੀ ਨਾ, ਰਮਿਆ ਧਰਤੀ ਦੇ ਕਣ ਕਣ ਵਿੱਚ ਫੁੱਟਿਆ ਕਿਤੋਂ ਵੀ ਨਾ, ਆਇਆ ਹਰ ਕਹਾਣੀ 'ਚ ਝਲਕ ਕਿਤੇ ਵੀ ਨਾ, ਨਾਇਕ ਕਿਸੇ ਦਾ ਵੀ ਨਾ। ਬੇਮਤਲਬ, ਬੇਮਤਲਬ ਕੁਝ ਕੰਢੇ ਪੱਲੇ ਨੂੰ ਚਿਮਟ ਜਾਂਦੇ, ਰਾਹਾਂ 'ਚ ਰੁਕਾਵਟ ਪਾਉਂਦੇ, ਬੇਮਤਲਬ ਰਾਹ ਚੱਲਦਿਆਂ ਕੁਝ ਪੱਥਰ ਰੋੜੇ ਅਟਕਾਉਂਦੇ, ਪੈਰ ਲੜਖੜਾਉਂਦੇ, ਬੇਮਤਲਬ ਕੁਝ ਖਿਆਲ ਭੂਤ ਵਿੱਚ ਫੈਲਾਉਂਦੇ, ਸੋਚਾਂ ਨੂੰ ਹਿਲਾਉਂਦੇ, ਵਰਤਮਾਨ ਨੂੰ ਝੰਜੋੜਦੇ, ਧਰਤੀ ਹਿਲਾ ਦਿੰਦੇ, ਭਵਿੱਖ ਨੂੰ ਕੰਬਾ ਦਿੰਦੇ, ਬੇਮਤਲਬ ਗੰਧਲੇ ਪਾਣੀ, ਬੇਮਤਲਬ ਗੰਧਲੇ ਪਾਣੀ ਹੁੰਮਸ ਪੈਦਾ ਕਰਦੇ, ਬਦਬੂ ਫੈਲਾਉਂਦੇ, ਪ੍ਰਦੂਸ਼ਿਤ ਕਰਦੇ ਵਾਤਾਵਰਣ, ਬੇਮਤਲਬ ਕਾਮਯਾਬੀ ਈਰਖਾ ਸਾੜੇ ਦੀ ਬਲੀ ਚੜ੍ਹਦੀ ਪਹੁੰਚਣ ਨਾ ਦਿੰਦੀ ਮੰਜ਼ਿਲ ਤੀਕਰ।
0: ਹੁਣੇ ਤੁਸੀਂ ਸੁਣ ਰਹੇ ਸੀ ਕਵਿਤਾ ਪਾਠ ਲੜੀ ਹੇਠ ਹਰਵਿੰਦਰ ਕੌਰ ਤੋਂ ਉਹਨਾਂ ਦੀਆਂ ਕਾਵ ਰਚਨਾਵਾਂ, ਤੇ ਆਓ ਹੁਣ ਸੁਣਦੇ ਹਾਂ ਇਹ ਗੀਤ। ਗੀਤਕਾਰ ਨੇ ਚਮਨ ਲਾਲ ਸ਼ੁਗਲ ਤੇ ਆਵਾਜ਼ ਹੈ ਆਸਾ ਸਿੰਘ ਮਸਤਾਨਾ ਦੀ।

ਇਹਦੇ ਮਿੱਠੜੇ ਖਾਬ ਇਹ ਰੁੱਤਾਂ ਲੈ ਕੇ ਆਈਆਂ ਨੇ, ਸੌਣ ਮਹੀਨਾ ਕਿਣਮਿਣ ਕਿਣਮਿਣ। ਹੰਸਰਾਜ ਹੰਸ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ। ਤੇ ਆਓ ਅਗਲਾ ਗੀਤ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ।